ਅੱਜ ਦਿਨ ਐਤਵਾਰ 2 ਅਗਸਤ 2026 ਦੀ ਸੱਜਰੀ ਸਵੇਰ ਤੇ ਪੇਸ਼ ਹੈ ਆਪ ਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਆਪਣੀ ਕਹਾਣੀ। ਸੋ ਬਹੁਤ ਵਧੀਆ ਦਿਨ ਅੱਜ, ਬਹੁਤ ਵਧੀਆ ਮੌਸਮ ਨਾਲ ਦਿਨ ਚੜ੍ਹਿਆ ਜੀ, ਅਤੇ ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ। ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ 'ਚ ਰਹਿੰਦੇ ਹਾਂ ਤਾਂ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ 99.9 ਦੀ ਫ੍ਰੀਕੁਐਂਸੀ ਅਤੇ FM ਬੈਂਡ 'ਤੇ ਸੁਣ ਸਕਦੇ ਹੋ। ਸਮਾਂ ਸਿਡਨੀ ਦਾ 8 ਤੋਂ 10। ਦੁਨੀਆ ਦੇ ਕਿਸੇ ਹੋਰ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ www.sw.r999.com.au ਜਾਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਵੀ ਸੁਣ ਸਕਦੇ ਹੋ। ਅੱਜ ਦਾ ਮੌਸਮ, ਬਾਹਰ ਥੋੜ੍ਹੀ ਧੁੰਦ ਪਈ ਆ, ਜਦੋਂ ਧੁੰਦ ਪਈ ਹੋਵੇ ਤਾਂ ਦਿਨ ਬੜਾ ਵਧੀਆ ਸਾਫ਼ ਨਿਕਲਦਾ ਅਤੇ ਅੱਜ ਦਿਨ ਬਹੁਤ ਵਧੀਆ ਸਾਫ਼ ਆ। ਘੱਟ ਤੋਂ ਘੱਟ ਟੈਂਪਰੇਚਰ 6 ਸੀ ਅਤੇ ਵੱਧ ਤੋਂ ਵੱਧ ਅੱਜ 19 ਟੈਂਪਰੇਚਰ ਰਹੇਗਾ। ਬਹੁਤ ਵਧੀਆ ਧੁੱਪ ਨਿਕਲੇਗੀ, ਅਗਲੇ ਕੁਛ ਦਿਨ ਧੁੱਪ ਨਿਕਲੇਗੀ। ਕੱਲ੍ਹ ਨੂੰ ਯਾਨੀ ਕਿ ਸੋਮਵਾਰ ਨੂੰ ਥੋੜ੍ਹੀ ਜਿਹੀ ਗਰਮੈਸ਼, ਟੈਂਪਰੇਚਰ 22 ਡਿਗਰੀ ਹੋਏਗਾ ਅਤੇ ਮੰਗਲਵਾਰ ਨੂੰ 4 ਤੋਂ 18, ਬੁੱਧਵਾਰ ਨੂੰ ਵੀ 4 ਤੋਂ 18, ਵੀਰਵਾਰ ਨੂੰ 3 ਤੋਂ 17, ਸ਼ੁੱਕਰਵਾਰ ਨੂੰ 4 ਤੋਂ 19 ਅਤੇ ਸ਼ਨਿਚਰਵਾਰ ਨੂੰ 5 ਤੋਂ 20, ਆਉਂਦੇ ਐਤਵਾਰ ਨੂੰ 9 ਤੋਂ 18 ਅਤੇ ਥੋੜ੍ਹੀ ਬਹੁਤੀ ਆਉਂਦੇ ਐਤਵਾਰ ਨੂੰ ਬੂੰਦਾਬੂੰਦੀ ਹੋਣ ਦੀ ਸੰਭਾਵਨਾ, ਨਹੀਂ ਤਾਂ ਮੌਸਮ ਬਹੁਤ ਵਧੀਆ ਸਾਫ਼ ਮੌਸਮ ਰਹੇਗਾ। ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਪਰਮਾਤਮਾ ਦੇ ਨਾਂ ਦੇ ਨਾਲ, ਉਹਦੀ ਮਹਿਮਾ ਮਹਿਮਾ ਕਿਸ ਤਰ੍ਹਾਂ ਵੱਖ ਵੱਖ ਗੀਤਾਂ 'ਚ ਕਿੱਦਾਂ ਗਾਈ ਹੈ ਉਹਦਾ ਇੱਕ ਰੂਪ ਅੱਜ ਸੁਣਦੇ ਹਾਂ।

ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅਗਲੇ ਸੈਗਮੈਂਟ 'ਚ ਕੁਛ ਗਾਣੇ ਸੁਣਦੇ ਹਾਂ, ਗੀਤ ਵੀ ਗੱਲਾਂ ਵੀ ਅਤੇ ਯਾਦਾਂ ਵੀ। ਸੁਰਾਂ ਦੀ ਮਹਿਕ ਅਤੇ ਯਾਦਾਂ ਦੇ ਸਫ਼ਰ ਦੇ ਵਿੱਚ ਹਰ ਧੁਨ ਨਾਲ ਜੁੜੀਆਂ ਅਨਮੋਲ ਯਾਦਾਂ ਦੇ ਵਿੱਚ ਕੁਛ ਗੀਤ ਸੁਣਦੇ ਹਾਂ। ਅੱਜ ਤੋਂ 30-40 ਸਾਲ ਪੁਰਾਣੇ ਕੁਛ ਗੀਤਾਂ ਦਾ ਸਫ਼ਰ ਉਹ ਸੁਣਦੇ ਹਾਂ। ਤੁਹਾਡੀ ਪਸੰਦ ਦੇ ਵੀ ਕੋਈ ਗੀਤ ਹੋਣ ਤਾਂ ਜ਼ਰੂਰ ਦੱਸਿਆ ਕਰੋ, ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਪੂਰੇ ਕਰਨ ਦੀ। ਚਲੋ ਅੱਜ ਦੇ ਸਫ਼ਰ 'ਚ ਇਹ ਕੁਛ ਗੀਤ ਸੁਣਦੇ ਹਾਂ।

ਤੁਸੀਂ ਸੁਣ ਰਹੇ ਹੋ ਕੁਛ ਰਲੇ ਮਲੇ 1990 ਦਹਾਕੇ ਦੇ ਕੁਛ ਗੀਤ, ਵੱਖ ਵੱਖ ਕਲਾਕਾਰਾਂ ਦੁਆਰਾ ਗਾਏ ਹੋਏ ਕੁਛ ਗੀਤ।

ਤੁਸੀਂ ਸੁਣ ਰਹੇ ਹੋ ਆਪਣਾ ਮਨ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ, ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਆਪਣੀ ਕਹਾਣੀ ਅਤੇ ਪਰਦੇਸਾਂ ਵਿੱਚ ਰਹਿ ਕੇ ਪੰਜਾਬ ਦੀ ਮਹਿਕ। ਪ੍ਰੋਗਰਾਮ ਹਫ਼ਤਾਵਾਰੀ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ।

ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ ਸੁਣ ਸਕਦੇ ਹੋ। FM ਬੈਂਡ 99.9 ਦੀ ਫ੍ਰੀਕੁਐਂਸੀ, ਸਮਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਦਿਨ ਐਤਵਾਰ। ਸੁਣਨ ਵਾਸਤੇ ਤੁਸੀਂ ਇੰਟਰਨੈਟ ਦਾ ਮਾਧਿਅਮ ਵੀ ਵਰਤ ਸਕਦੇ ਹੋ। ਦੁਨੀਆ ਦੇ ਕਿਸੇ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ www.sWR999.com.au 'ਤੇ ਸੁਣ ਸਕਦੇ ਹੋ। ਸਿਡਨੀ ਤੋਂ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਅਤੇ ਸਿਡਨੀ ਟਾਈਮ 8 ਤੋਂ ਲੈ ਕੇ 10 ਵਜੇ ਤੱਕ। ਕੁਛ ਉਹ ਗੱਲਾਂ ਬਾਤਾਂ ਸੁਣਦੇ ਹਾਂ ਜਿਹੜੀਆਂ ਸਾਨੂੰ ਭਾਵਨਾ ਨੂੰ ਪ੍ਰਗਟ ਕਰਦੀਆਂ। ਅਸੀਂ ਕਿਤੇ ਕਿਸੇ ਗੱਲ ਤੋਂ ਉੱਖੜ ਗਏ ਹਾਂ, ਉਹਨੂੰ ਮੁੜ ਕੇ ਜੋੜਨ 'ਚ ਸਹਾਇਤਾ ਕਰਦੀਆਂ, ਉੱਦਾਂ ਦੀਆਂ ਦੋ ਗੱਲਾਂ ਸੁਣਦੇ ਹਾਂ।

0: ਇੱਕ ਦਿਨ ਭੋਲਾ ਦੂਰੋਂ ਕਿਸੇ ਪਿੰਡੋਂ ਬੱਕਰੀ ਦਾ ਇੱਕ ਲੇਲਾ ਖਰੀਦ ਕੇ ਲਿਆਇਆ। ਬੜੇ ਚਾਅ ਨਾਲ ਆਪਣੇ ਮੋਢਿਆਂ 'ਤੇ ਚੁੱਕੀ ਆਪਣੇ ਪਿੰਡ ਵੱਲ ਜਾ ਰਿਹਾ ਸੀ। ਰਾਹ ਵਿੱਚ ਉਸਨੂੰ ਫਕੀਰਾ ਠੱਗ ਮਿਲ ਪਿਆ ਅਤੇ ਲੇਲੇ ਵੱਲ ਵੇਖ ਕੇ ਕਹਿਣ ਲੱਗਾ, ਭੋਲੇ ਬਹਾਦਰਾ ਕੁੱਤਾ ਬੜਾ ਸੋਹਣਾ ਬਈ। ਇਸ ਤੋਂ ਪਹਿਲਾਂ ਕਿ ਭੋਲਾ ਕਹਿੰਦਾ ਇਹ ਕੁੱਤਾ ਨਹੀਂ ਲੇਲਾ ਹੈ, ਫਕੀਰਾ ਠੱਗ ਲੇਲੇ ਨੂੰ ਕੁੱਤੇ ਵਾਂਗ ਪੁੱਛ ਪੁੱਛ ਕਰਦਾ ਹੋਇਆ ਅੱਗੇ ਲੰਘ ਗਿਆ। ਭੋਲਾ ਹਾਲੇ ਥੋੜ੍ਹੀ ਹੀ ਦੂਰ ਗਿਆ ਸੀ, ਅੱਗੋਂ ਉਸਨੂੰ ਦੂਸਰਾ ਠੱਗ ਜਗੀਰਾ ਮਿਲ ਪਿਆ। ਜਗੀਰਾ ਵੀ ਭੋਲੇ ਨੂੰ ਕਹਿਣ ਲੱਗਾ, ਭਾਊ ਆ ਕੁੱਤੇ ਨੂੰ ਕਹਿੰਦੇ ਕਿਉਂ ਚੁੱਕਿਆ, ਠੀਕ ਹੈ। ਜਗੀਰਾ ਵੀ ਲੇਲੇ ਨੂੰ ਕੁੱਤੇ ਵਾਂਗ ਪੁੱਛ ਕਰਦਾ ਹੋਇਆ ਅੱਗੇ ਲੰਘ ਗਿਆ। ਜਗੀਰੇ ਦੀ ਗੱਲ ਸੁਣ ਕੇ ਭੋਲਾ ਰੁਕਿਆ, ਆਪਣੇ ਲੇਲੇ ਨੂੰ ਮੋਢਿਓਂ ਲਾ ਕੇ ਵੇਖਿਆ। ਥੋੜ੍ਹੀ ਦੇਰ ਲਈ ਸ਼ਸ਼ੋ ਪੰਜ ਵਿੱਚ ਪਿਆ, ਪਰ ਫਿਰ ਆਪਣੇ ਲੇਲੇ ਨੂੰ ਮੋਢੇ 'ਤੇ ਰੱਖ ਕੇ ਤੁਰ ਪਿਆ। ਥੋੜ੍ਹੇ ਚਿਰ ਬਾਅਦ ਉਸਨੂੰ ਤੀਸਰਾ ਠੱਗ ਹੀਰਾ ਮਿਲ ਪਿਆ। ਹੀਰੇ ਨੇ ਵੀ ਭੋਲੇ ਦੇ ਮੋਢਿਆਂ 'ਤੇ ਚੁੱਕੇ ਲੇਲੇ ਨੂੰ ਕੁੱਤਾ ਹੀ ਦੱਸਿਆ। ਭੋਲੇ ਨੂੰ ਲੱਗਾ ਕਿ ਇੰਨੇ ਲੋਕ ਤਾਂ ਝੂਠ ਨਹੀਂ ਬੋਲ ਸਕਦੇ। ਉਸਨੂੰ ਯਕੀਨ ਹੋ ਗਿਆ ਕਿ ਉਹ ਮੋਢਿਆਂ ਉੱਤੇ ਕੁੱਤਾ ਹੀ ਚੁੱਕੀ ਫਿਰਦਾ ਹੈ। ਉਸਨੇ ਲੇਲੇ ਨੂੰ ਉਤਾਰਿਆ ਅਤੇ ਖਾਲੀ ਹੱਥ ਆਪਣੇ ਘਰ ਨੂੰ ਤੁਰ ਪਿਆ। ਪਿੱਛੋਂ ਆ ਕੇ ਠੱਗਾਂ ਨੇ ਉਹ ਲੇਲਾ ਚੁੱਕਿਆ ਅਤੇ ਆਪਣੇ ਰਾਹ ਪਏ। ਤੁਸੀਂ ਜਾਣਦੇ ਹੋ ਕਿ ਸਾਡੇ ਨਾਲ ਵੀ ਭੋਲੇ ਵਾਂਗ ਹੀ ਹੋ ਰਿਹਾ ਹੈ। ਕਾਰੋਬਾਰੀ ਕੰਪਨੀਆਂ ਦਿਨੇ ਰਾਤ ਸਾਡੇ ਲੇਲੇ ਨੂੰ ਕੁੱਤਾ ਦੱਸ ਰਹੀਆਂ ਹਨ। ਅਸੀਂ ਇੱਕ ਇਹੋ ਜਿਹੇ ਸਮਾਜ ਵਿੱਚ ਰਹਿ ਰਹੇ ਹਾਂ ਜਿੱਥੇ ਹਰ ਕੋਈ ਕੁਝ ਨਾ ਕੁਝ ਵੇਚਣਾ ਚਾਹੁੰਦਾ ਹੈ, ਅਤੇ ਸਭ ਤੋਂ ਸੌਖਾ ਢੰਗ ਹੈ ਤੁਹਾਨੂੰ ਦੱਸਿਆ ਜਾਵੇ ਕਿ ਤੁਹਾਡੇ ਕੋਲ ਜੋ ਕੁਝ ਹੈ ਉਹ ਸਹੀ ਨਹੀਂ ਹੈ ਜਾਂ ਫਿਰ ਉਹ ਕਾਫੀ ਨਹੀਂ ਹੈ। ਉਹ ਤੁਹਾਨੂੰ ਕਹਿੰਦੇ ਹਨ, ਆਹ ਪਰਫਿਊਮ ਲਗਾ ਲਓਗੇ ਤਾਂ ਕੁੜੀਆਂ ਤੁਹਾਡੇ ਵੱਲ ਭੱਜੀਆਂ ਆਉਣਗੀਆਂ, ਅਤੇ ਕੁੜੀਆਂ ਨੂੰ ਕਹਿੰਦੇ ਹਨ, ਆਹ ਮੇਕਅਪ ਲਗਾ ਲਓਗੇ ਤਾਂ ਮੁੰਡੇ ਤੁਹਾਡੇ ਵੱਲ ਖਿੱਚੇ ਆਉਣਗੇ। ਕਣਕਵੰਨੇ ਰੰਗ ਵਾਲੇ ਨੂੰ ਗੋਰਾ ਹੋਣ ਲਈ ਕਹਿੰਦੇ ਹਨ ਅਤੇ ਗੋਰਿਆਂ ਨੂੰ ਕਣਕਵੰਨਾ ਹੋਣ ਲਈ। ਜਿਹੜਾ ਮੋਬਾਈਲ ਫੋਨ ਤੁਹਾਨੂੰ ਤਾਰੀਫਾਂ ਕਰ ਕਰਕੇ ਵੇਚਿਆ ਹੁੰਦਾ ਹੈ, 6 ਮਹੀਨੇ ਬਾਅਦ ਆਪ ਹੀ ਉਸ ਦੀਆਂ ਕਮੀਆਂ ਦੱਸ ਰਹੇ ਹੁੰਦੇ ਹਨ ਤਾਂ ਕਿ ਤੁਹਾਨੂੰ ਆਪਣਾ ਨਵਾਂ ਫੋਨ ਵੇਚ ਸਕਣ। ਗੱਲ ਬਾਹਰੀ ਸੁਹੱਪਣ ਅਤੇ ਸੁੱਖ ਸਹੂਲਤਾਂ 'ਤੇ ਹੀ ਨਹੀਂ ਮੁੱਕਦੀ, ਉਹਨਾਂ ਕੋਲ ਤੁਹਾਡੀ ਆਤਮਾ ਨੂੰ ਸ਼ੁੱਧ ਕਰਨ ਦਾ ਸਮਾਨ ਵੀ ਹੈ। ਉਹ ਕਹਿੰਦੇ ਹਨ, ਸਾਡਾ ਦਿੱਤਾ ਹੋਇਆ ਨਾਮ ਜਪੋਗੇ ਤਾਂ ਤੁਹਾਡੇ ਸਭ ਦੁੱਖ ਦੂਰ ਹੋ ਜਾਣਗੇ। ਸਾਡੇ ਦੱਸੇ ਅਨੁਸਾਰ ਸਮਾਧੀ ਲਗਾਓਗੇ ਤਾਂ ਅਸੀਂ ਤੁਹਾਡਾ ਰੱਬ ਨਾਲ ਮੇਲ ਕਰਵਾ ਦਿਆਂਗੇ। ਅਸੀਂ ਇਹ ਸਾਰਾ ਕੁਝ ਇੰਨੀ ਵਾਰ ਵੇਖਦੇ ਅਤੇ ਸੁਣਦੇ ਹਾਂ ਕਿ ਸਾਨੂੰ ਸੱਚ ਲੱਗਣ ਲੱਗ ਪੈਂਦਾ ਹੈ, ਪਰ ਸੱਚਾਈ ਇਹ ਹੈ ਕਿ ਜੋ ਤੁਹਾਨੂੰ ਸੋਹਣਾ ਬਣਾਉਣ ਵਾਲੇ ਕਰੀਮਾਂ ਪਾਊਡਰ ਵੇਚ ਰਹੇ ਹਨ, ਅਸਲ ਵਿੱਚ ਉਹ ਤੁਹਾਨੂੰ ਇਹ ਦੱਸ ਰਹੇ ਹਨ ਕਿ ਤੁਸੀਂ ਸੁੰਦਰ ਨਹੀਂ ਹੋ, ਤੁਹਾਡੀ ਸੁੰਦਰਤਾ ਕਾਫੀ ਨਹੀਂ ਹੈ। ਸ਼ੀਸ਼ਾ ਵੇਖਦੇ ਹੋਏ ਅਸੀਂ ਵੀ ਸੋਚਣ ਲੱਗ ਪੈਂਦੇ ਹਾਂ ਕਿ ਸਾਡਾ ਰੰਗ ਥੋੜ੍ਹਾ ਜਿਹਾ ਹੋਰ ਗੋਰਾ ਚਾਹੀਦਾ ਹੈ, ਸਾਡੇ ਦੰਦ ਥੋੜ੍ਹੇ ਜਿਹੇ ਹੋਰ ਚਿੱਟੇ ਚਾਹੀਦੇ ਹਨ, ਅਤੇ ਧਰਮ ਦੇ ਠੇਕੇਦਾਰ ਲਗਾਤਾਰ ਤੁਹਾਨੂੰ ਦੁਖੀ ਹੋਣ ਦਾ, ਪਾਪੀ ਹੋਣ ਦਾ ਅਤੇ ਰੱਬ ਤੋਂ ਦੂਰ ਹੋਣ ਦਾ ਅਹਿਸਾਸ ਕਰਵਾ ਰਹੇ ਹਨ। ਇਹ ਸਾਰੇ ਰਲ ਕੇ ਤੁਹਾਡੇ ਅੰਦਰ ਜੋ ਹੀਨ ਭਾਵਨਾ ਅਤੇ ਖੋਖਲਾਪਨ ਪੈਦਾ ਕਰ ਦਿੰਦੇ ਹਨ, ਉਸ ਦਾ ਇਲਾਜ ਇਹਨਾਂ ਵਿੱਚੋਂ ਕਿਸੇ ਕੋਲ ਵੀ ਨਹੀਂ ਹੈ। ਗੁਰੂ ਨਾਨਕ ਕਹਿੰਦੇ ਹਨ, ਰੋਟੀਆਂ ਕਾਰਨ ਪੂਰੇ ਤਾਲ, ਅਰਥਾਤ ਤੁਹਾਡੇ ਸਰੀਰ ਵਿੱਚ, ਤੁਹਾਡੇ ਮਨ ਵਿੱਚ ਅਤੇ ਤੁਹਾਡੀ ਆਤਮਾ ਵਿੱਚ ਨੁਕਸ ਦੱਸਣ ਵਾਲੇ ਸਭ ਆਪਣੀ ਰੋਟੀ ਦਾ ਜੁਗਾੜ ਕਰ ਰਹੇ ਹਨ, ਹੋਰ ਕੁਝ ਨਹੀਂ। ਇਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਉਹ ਸਭ ਕੁਝ ਨਹੀਂ ਹੈ ਜੋ ਹੋਣਾ ਚਾਹੀਦਾ ਹੈ। ਯਕੀਨ ਕਰੋ, ਜਿਸ ਸੁੰਦਰਤਾ ਦੀ ਭਾਲ ਵਿੱਚ ਤੁਸੀਂ ਹੋ ਉਹ ਤੁਹਾਡੇ ਕੋਲ ਹੈ। ਉੱਠ ਕੇ ਸ਼ੀਸ਼ੇ 'ਚ ਦੇਖੋ ਤਾਂ ਸਹੀ, ਤੁਸੀਂ ਜਿਸ ਤਰ੍ਹਾਂ ਦੇ ਚਾਹੀਦੇ ਸੀ ਉਸੇ ਤਰ੍ਹਾਂ ਦੇ ਹੀ ਹੋ। ਇਸ ਦੁਨੀਆਂ ਵਿੱਚ ਹੋਰ ਕੋਈ ਵੀ ਤੁਹਾਡੇ ਵਰਗਾ ਨਹੀਂ ਹੈ ਅਤੇ ਨਾ ਹੀ ਤੁਸੀਂ ਕਿਸੇ ਹੋਰ ਵਰਗੇ ਹੋ ਸਕਦੇ ਹੋ। ਜਿਸ ਰੱਬ ਦੀ ਭਾਲ ਵਿੱਚ ਤੁਸੀਂ ਭਟਕ ਰਹੇ ਹੋ ਉਹ ਤੁਹਾਡੇ ਅੰਦਰ ਹੀ ਹੈ। ਫਰੀਦਾ ਜੰਗਲ ਜੰਗਲ ਕਿਆ ਪਵੇ, ਵਨ ਕੰਡਾ ਮੋੜੇ, ਵੱਸੀ ਰੱਬ ਹੈ ਆਲੀਏ, ਜੰਗਲ ਕਿਆ ਢੂੰਡੇ। ਵਿਚਾਰ ਅਤੇ ਆਵਾਜ਼, ਸਰਬਜੀਤ ਸਿੰਘ। ਅਜਿਹੇ ਹੋਰ ਵਿਚਾਰਾਂ ਲਈ ਸਬਸਕ੍ਰਾਈਬ ਕਰੋ। ਸਰਬ ਸੁੱਖ
1: ਸਵਾ 99.9।
2: ਜਿਹੜੇ ਰੱਬ ਨੂੰ ਅਸੀਂ ਬਾਹਰ ਲੱਭਦੇ ਫਿਰਦੇ ਹਾਂ ਉਹ ਤਾਂ ਸਾਡੇ ਅੰਦਰ ਹੀ ਆ। ਬਾਹਰ ਜਿਹੜਾ ਅਸੀਂ ਲੱਭਦੇ ਹਾਂ ਤਾਂ ਸ਼ਾਇਦ ਕਿਸੇ ਗਲਤ ਫਹਿਮੀ ਦੇ ਵਿੱਚ ਪੈ ਕੇ ਲੋਕਾਂ ਦੇ ਮਗਰ ਨੱਠੇ ਫਿਰਦੇ ਹਾਂ, ਪਰ ਉਸਨੂੰ ਕਦੀ ਸੋਚ ਕੇ ਦੇਖੀਏ। ਸੁੰਦਰ ਅਸੀਂ ਆਪ ਹੀ ਹਾਂ, ਸਾਡੇ ਅੰਦਰ ਸੁੰਦਰਤਾ ਭਰੀ ਪਈ ਆ। ਅਸੀਂ ਉਹ ਬਾਹਰਲਾ ਮੇਕਅਪ ਕਰ ਕਰਕੇ ਆਪਣੇ ਆਪ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਆਪਾਂ ਇਸ ਤੋਂ ਬਾਹਰ ਨਿਕਲੀਏ ਤਾਂ ਸ਼ਾਇਦ ਉਹ ਸੁੰਦਰਤਾ ਜਦੋਂ ਤੁਹਾਨੂੰ ਆਪ ਦਿਖ ਜਾਏ ਫਿਰ ਅਹਿਸਾਸ ਹੋਏਗਾ। ਰੱਬ ਅੰਦਰ ਹੀ ਆ, ਜੇ ਉਹਦਾ ਅਹਿਸਾਸ ਹੋ ਗਿਆ ਤਾਂ ਉਹ ਲੱਭ ਹੀ ਜਾਏਗਾ। ਕਮਲ ਹੀਰ ਤੋਂ ਸੁਣਦੇ ਹਾਂ ਕਮਲੀ।
1: ਭਾਈ ਇਹ ਧਾਂਬੜ ਤਾਂ ਸੀ ਥੋੜ੍ਹਾ ਜਿਹਾ ਟਿਕਟ ਪਾਈਏ, ਪੇਸ਼ ਕਰ ਰਿਹਾ ਕਮਲੀ ਤੁਹਾਡੀ ਸੇਵਾ 'ਚ।

0: 99.9
1: ਇਹ ਸੀ ਕਮਲ ਹੀਰ ਅਤੇ ਲੋਕ ਕਹਿੰਦੇ ਕਮਲੀ ਕਮਲੀ ਕਮਲੀ ਕਮਲੇ ਤਾਂ ਜ਼ਰੂਰ ਆਪਾਂ ਹੋ ਜਾਂਦੇ ਹਾਂ। ਅੱਗੇ ਇੱਕ ਬ੍ਰਾਇਨ ਦੇ ਕੋਲੋਂ ਪਿਆਨੋ 'ਤੇ ਕੱਢੀ ਹੋਈ ਇੱਕ ਬਹੁਤ ਹੀ ਪਿਆਰੇ ਗੀਤ ਦੀ ਤੁਹਾਨੂੰ ਸੁਣਦੇ ਹਾਂ।

ਉਨਸੀ ਫਿਲਮ ਪਾਰਸਮਣੀ ਦੇ ਇੱਕ ਗੀਤ ਦੀ ਧੁਨ। ਇਹ ਫਿਲਮ 'ਚ ਗੀਤ ਜਿਹੜਾ ਬਹੁਤ ਹੀ ਵਧੀਆ ਇੱਕ ਰੋਮਾਂਚਕ ਗੀਤ ਆ, ਪਾਰਸ ਅਤੇ ਮਣੀ, ਰਾਜਕੁਮਾਰ ਅਤੇ ਰਾਜਕੁਮਾਰੀ ਦੀ ਕਹਾਣੀ ਹੈ। ਬਹੁਤ ਬਿਹਤਰੀਨ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਹੈ ਇਹ। ਇਸ ਫਿਲਮ 'ਚ ਰਾਜਕੁਮਾਰ ਅਤੇ ਰਾਜਕੁਮਾਰੀ ਦੀ ਪ੍ਰੇਮ ਕਹਾਣੀ ਨੂੰ ਰੋਮਾਂਚਿਕ ਯਾਦਗਾਰਾਂ ਨਾਲ ਜੋੜਿਆ ਗਿਆ ਹੈ। ਪਾਰਸਮਣੀ ਨਾਂ ਦਾ ਇੱਕ ਚਮਤਕਾਰੀ ਰਤਨ ਕਹਾਣੀ ਦਾ ਕੇਂਦਰਤ ਹੈ। ਇਸ ਨੂੰ ਪ੍ਰਾਪਤ ਕਰਨ ਲਈ ਨਾਇਕ ਨੇ ਬਹੁਤ ਖਤਰਨਾਕ ਸਫ਼ਰ ਵਿੱਚ ਦੀ ਲੰਘਣਾ ਪਿਆ। ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਆ ਕਿ ਇਸ ਦੀ ਸੰਗੀਤਕਾਰ ਜੋੜੀ ਜਿਹੜੀ ਲਕਸ਼ਮੀਕਾਂਤ ਅਤੇ ਪਿਆਰੇ ਲਾਲ ਨੇ ਇਸ ਫਿਲਮ ਰਾਹੀਂ ਆਪਣੀ ਪਛਾਣ ਬਣਾਈ। ਅੱਜ ਵੀ ਇਸ ਦੇ ਕਈ ਗੀਤ ਰੇਡੀਓ ਅਤੇ ਸੰਗੀਤ ਸਮਾਗਮਾਂ ਵਿੱਚ ਗਾਏ ਜਾਂਦੇ ਆ। ਚਲੋ ਪਹਿਲਾਂ ਗਾਣਾ ਸੁਣਦੇ ਹਾਂ, ਜਬ ਵੀ ਯਾਦ ਆਏ ਤਾਂ ਬਹੁਤ ਯਾਦ ਆਏ।

0: The difference is the music.
1: Swan 99.9.
2: So, ਇਹ ਗਾਣਾ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਨੇ ਬਿਹਤਰੀਨ ਆਵਾਜ਼ ਨਾਲ ਪੇਸ਼ ਕੀਤਾ। ਇਹ ਗਾਣਾ ਹਿੰਦੀ ਸਿਨੇਮੇ ਦੇ ਸਭ ਤੋਂ ਸੁਰੀਲੇ ਅਤੇ ਭਾਵਪੂਰਨ ਪ੍ਰੇਮ ਗੀਤਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ। ਦੋਨਾਂ ਦੀ ਮਿੱਠੀ ਆਵਾਜ਼ ਰਫੀ ਅਤੇ ਲਤਾ ਦੀ ਇਹ ਗਾਣੇ ਨੂੰ ਅਮਰ ਬਣਾ ਦਿੱਤਾ। ਗੀਤ ਦੇ ਬੋਲ ਜਿਹੜੇ ਵਿਛੋੜੇ ਦੀ ਪੀੜ, ਸੱਚੇ ਪਿਆਰ ਅਤੇ ਯਾਦਾਂ ਦੀ ਗਹਿਰਾਈ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ। ਇਹ ਗੀਤ ਦਾ ਭਾਵ ਆ ਕਿ ਜਦੋਂ ਪਿਆਰਾ ਇਨਸਾਨ ਦੂਰ ਹੋ ਜਾਂਦਾ ਤਾਂ ਉਹਦੀ ਹਰ ਯਾਦ ਦਿਲ ਨੂੰ ਛੂਹ ਜਾਂਦੀ ਹੈ। ਪੁਰਾਣੀਆਂ ਮੁਲਾਕਾਤਾਂ, ਇਕੱਠੇ ਬਿਤਾਇਓ ਪਲ, ਅਧੂਰੀਆਂ ਖਾਹਿਸ਼ਾਂ ਮਨ ਵਿੱਚ ਵਾਰ ਵਾਰ ਤਾਜ਼ਾ ਹੁੰਦੀਆਂ। ਫਿਰ ਇਹ ਗੀਤ ਦੱਸਦਾ ਕਿ ਸੱਚਾ ਪਿਆਰ ਸਮੇਂ ਦੀ ਦੂਰੀ ਨਾਲ ਘੱਟ ਨਹੀਂ ਹੁੰਦਾ, ਸਗੋਂ ਯਾਦਾਂ ਰਾਹੀਂ ਹੋਰ ਵੀ ਡੂੰਘਾ ਹੋ ਜਾਂਦਾ। ਤੋ ਇਸ ਦੇ ਵਿੱਚ ਜਿਹੜੀ ਮਿੱਠੀ ਮਿੱਠੀ ਆਵਾਜ਼, ਸ਼ਾਇਰਾਨਾ ਅੰਦਾਜ਼, ਦੋ ਮਹਾਨ ਗਾਇਕਾਂ ਦੀ ਆਵਾਜ਼ ਇਹਨੂੰ ਇੱਕ ਸਦਾਬਹਾਰ ਗਾਣਾ ਬਣਾਉਂਦੀ ਆ। ਅੱਜ ਵੀ ਅਸੀਂ ਜਦੋਂ ਪੁਰਾਣੇ ਗਾਣੇ ਸੁਣਦੇ ਹਾਂ ਤਾਂ ਇਹਨੂੰ ਜ਼ਰੂਰ ਸੁਣਦੇ ਹਾਂ। ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ।

0: 99.9
1: ਐਸੀ ਰਾਜਵੀਰ ਜਵੰਦਾ ਤੇ ਮੰਨਤ ਨੂਰ ਦੀ ਆਵਾਜ਼ 'ਚ ਮੈਨੂੰ ਜ਼ਿੰਦਗੀ ਜ਼ਿੰਦਗੀ ਲੱਗਦੀ ਹੈ ਇੱਕ ਤੇਰੇ ਕਰਕੇ। ਸੋ ਇਹ ਰਿਸ਼ਤਿਆਂ ਦੀ ਅਹਿਮੀਅਤ ਨੂੰ ਇਸ ਗਾਣੇ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਪਰੋਇਆ ਅਤੇ ਗਾਇਆ। ਚਲੋ ਅੱਗੇ ਇੱਕ ਕਹਾਣੀ ਸੁਣਦੇ ਹਾਂ, ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਕਹਾਣੀ ਬੱਸ ਕੰਡਕਟਰ। ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਕਹਾਣੀ ਬੱਸ ਕੰਡਕਟਰ ਇੱਕ ਬਹੁਤ ਹੀ ਮਾਰਮਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਦਰਸਾਉਣ ਵਾਲੀ ਇੱਕ ਛੋਟੀ ਜਿਹੀ ਕਹਾਣੀ ਆ। ਇਸ ਵਿੱਚ ਲੇਖਕਾਂ ਨੇ ਦੱਸਿਆ ਕਿ ਇਨਸਾਨੀਅਤ, ਤਿਆਗ ਅਤੇ ਭੈਣ ਭਰਾ ਵਰਗੇ ਪਵਿੱਤਰ ਰਿਸ਼ਤੇ ਦੀ ਭਾਵਨਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਚਲੋ ਪਹਿਲਾਂ ਕਹਾਣੀ ਸੁਣਦੇ ਹਾਂ, ਉਸ ਤੋਂ ਬਾਅਦ 'ਚ ਫਿਰ ਇਹਦੇ ਬਾਰੇ ਹੋਰ ਗੱਲਬਾਤ ਲੱਭਦੇ ਹਾਂ।
2: ਦੋਸਤੋ, ਅੱਜ ਤੁਸੀਂ ਸੁਣੋਗੇ ਦਲੀਪ ਕੌਰ ਟਿਵਾਣਾ ਦੀ ਬਹੁਤ ਹੀ ਦਿਲਚਸਪ ਕਹਾਣੀ ਬੱਸ ਕੰਡਕਟਰ। ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ, ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ 'ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ। ਬੱਸਾਂ ਦੀ ਖੜਖੜ, ਗਰਮੀ, ਪਸੀਨਾ, ਭੀੜ ਤੇ ਕੰਡਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅਕ ਗੱਲਾਂ ਤੋਂ ਉਹਦਾ ਜੀ ਕਾਲਾ ਪੈਂਦਾ। ਪਰ ਕੁਝ ਦਿਨਾਂ ਦੀ ਤਾਂ ਗੱਲ ਹੈ, ਇਹ ਸੋਚ ਉਹ ਸਭ ਕੁਝ ਜਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ 'ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ, ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਊ ਦਿਸਦਾ ਸੀ। ਇਹ ਬੈਗ ਵਾਲੀ ਕੁੜੀ ਕਾਸੇ 'ਚ ਨੌਕਰ ਹੈ? ਇੱਕ ਦਿਨ ਇੱਕ ਭਾਈ ਨੇ ਜੀਤ ਨੂੰ ਪੁੱਛਿਆ। ਆਹੋ ਜੀ, ਡਾਕਟਰ ਨਹੀਂ ਹੈ, ਵੱਡੀ ਡਾਕਟਰ ਨਹੀਂ, ਆਂਦੇ ਨੇ ਪੂਰਾ 300 ਰੁਪਈਆ ਤਨਖਾਹ ਲੈਂਦੀ ਹੈ। ਜੀਤ ਨੇ ਟਿਕਟ ਫੜਾਉਂਦਿਆਂ ਹੌਲੀ ਜਿਹੀ ਦੱਸਿਆ। ਜੀ, ਅੱਜ ਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ, ਤਦੇ ਤਾਂ ਆਦਮੀਆਂ ਦਾ ਰੋਹਬ ਨਹੀਂ ਰਿਹਾ। ਨਾਲ ਦੀ ਸੀਟ ਤੇ ਬੈਠੇ ਅੱਧ ਖੜ ਜਿਹੇ ਬੰਦੇ ਨੇ ਆਖਿਆ, ਜੀ ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀ ਸਾਹਮਣੇ ਅੱਖ ਚੱਕਦੀਆਂ ਨੇ। ਤੇ ਆਹ ਕੁੜੀ ਡਾਕਟਰ ਨੀ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿੰਦਾ, ਦੇਖੀ ਹੈ, ਸਹੁਰੀ ਦੇ ਜਾਣੀ ਮੂੰਹ 'ਚ ਬੋਲ ਹੀ ਨਹੀਂ। ਪਾਲੀ ਵੱਲ ਤੱਕਦਿਆਂ ਪਿਛਲੀ ਸੀਟਾਂ ਤੇ ਬੈਠੇ ਇੱਕ ਸਰਦਾਰ ਨੇ ਆਖਿਆ, ਯਾਰ ਰੱਬ, ਸਾਡੀ ਵੀ ਕਿਸੇ ਫਿਕਰਾ ਵਿੱਚ ਹੀ ਰਹਿ ਗਿਆ ਜਦੋਂ ਟਿਕਟ ਫੜਾਉਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੌਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ, ਕਿਉਂ ਬਈ, ਓਏ ਜਾਣ ਦੀ ਸਲਾਹ ਕਿ ਲਾਹ ਦਿਆਂ ਹੁਣੀ ਭੁੰਜੇ? ਮੈਂ ਤਾਂ ਕੰਡਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਹੋ? ਪੱਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਉਹ ਅੱਗੋਂ 10 ਦਾ ਨੋਟ ਕੱਢ ਕੇ ਦੇਣ ਲੱਗੀ, ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਖੁੱਲੇ ਕੱਲ ਦੇ ਦੇਣਾ, ਕਹਿ ਕੇ ਉਹ ਅਗਾਂਹ ਲੰਘ ਗਿਆ। ਅੱਗੋਂ ਇੱਕ ਬੁੱਢੀ ਨੇ ਹੋਰ 10 ਦਾ ਨੋਟ ਵੀ ਕੱਢਿਆ, ਮਾਏ ਟੁੱਟੇ ਹੈ ਨਹੀਂ ਮੇਰੇ ਕੋਲ, 10.5 ਨੇ ਸਾਰਾ ਭਾੜਾ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਹੋ, ਚੰਗਾ ਜਿਹਾ ਪੈਸੇ ਬਣਾ ਕੇ ਲਿਆ। ਜੀਤ ਨੇ ਜ਼ਰਾ ਸਖ਼ਤ ਆਵਾਜ਼ ਨਾਲ ਆਖਿਆ, ਵੇ ਪੁੱਤਾ, ਇੰਨੇ ਨੂੰ ਤਾਂ ਬੱਸ ਤੁਰ ਜਾਣੀ, ਮੈਂ ਤਾਂ ਜ਼ਰੂਰੀ ਜਾਣਾ ਹੈ, ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇਵੀਂ, ਬੁੱਢੀ ਨੇ ਤਰਲੇ ਨਾਲ ਆਖਿਆ। ਅੱਛਾ ਮਾਈ, ਬੈਠ ਜਾ, ਕਹਿ ਕੇ ਉਹ ਟਿਕਟ ਕੱਟਣ ਲੱਗ ਪਿਆ। ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ ਅਤੇ ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰੱਖੜਾ, ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ। ਯਾਰ, ਅੱਜ ਇੱਧਰ ਦੀ ਚੱਲੀ ਨੀਲੇ ਭਵਨ ਕੰਨੀ ਦੀ? ਜੀਤ ਨੇ ਡਰਾਈਵਰ ਨੂੰ ਆਖਿਆ। ਗੁਰਦੁਆਰੇ ਵੱਲ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੁ ਬੁੜਬੁੜਾਈਆਂ, ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਫੋਲ ਸਿਨਮੇ ਕੋਲ ਕੰਡਕਟਰ ਨੇ ਘੰਟੀ ਮਾਰ ਕੇ ਬੱਸ ਰੋਕ ਲਈ ਤੇ ਤਾਕੀ ਖੋਲਦਿਆਂ ਪਾਲੀ ਨੂੰ ਆਖਣ ਲੱਗਾ, ਤੁਸੀਂ ਇੱਧਰ ਉੱਤਰ ਜਾਓ, ਹਸਪਤਾਲ ਨੇੜੇ ਰਹੂਗਾ। ਪਾਲੀ ਕਾਹਲੀ ਨਾਲ ਉੱਤਰ ਗਈ, ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ਬੇਚਾਰਾ ਬੜਾ ਚੰਗਾ ਕੰਡਕਟਰ ਹੈ, ਉਹਨੂੰ ਇੱਕ ਵਾਰੀ ਖਿਆਲ ਆਇਆ। ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆ ਜਦੋਂ ਉਹ ਬੱਸ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇੱਕ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ ਅਵਾਰਾ ਫਿਲਮ ਦਾ ਗਾਣਾ ਗੁਣਗੁਣਾਉਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ। ਇੱਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾਂ ਗਲੋਂ ਲਾਇਆ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ ਪਾੜ ਤੱਕਦੇ ਸਨ। ਅਗਲੇ ਦਿਨ ਫਿਰ ਚਾਂਸ ਅਜਿਹਾ ਹੀ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜ ਫੜ ਉਤਾਰ ਰਿਹਾ ਸੀ। ਜੀਤ ਇੱਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, ਤੁਸੀਂ ਅਗਲੀ ਸੀਟ ਤੇ ਝੋਲਾ ਚੁੱਕ ਕੇ ਬੈਠ ਜਾਵੋ, ਤੁਹਾਡੀ ਖਾਤਰ ਸੀਟ ਰੱਖੀ ਪਈ ਹੈ। ਕਈ ਘੂਰ ਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ। ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਹੈ, ਪਾਲੀ ਨੂੰ ਦਿਲ ਵਿੱਚ ਇੱਕ ਵਾਰੀ ਖਿਆਲ ਆਇਆ। ਬਦਲੀ ਮੁੜ ਨਾਭੇ ਦੀ ਕਰਾਣ ਵਿੱਚ ਜਿਉਂ ਜਿਉਂ ਦੇਰੀ ਹੋ ਰਹੀ ਸੀ ਪਾਲੀ ਦੁਖੀ ਹੁੰਦੀ ਗਈ। ਬੱਸਾਂ ਦੀ ਖੜਖੜ, ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜੇ ਰਹਿੰਦੇ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਣ ਲਾ ਦਿੰਦੀ। ਫਿਰ ਇੱਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ, ਨਹੀਂ ਬੀਬੀ ਰਹਿਣ ਦਿਓ, ਕਹਿ ਕੇ ਜੀਤ ਗਾਂਹ ਲੰਘ ਗਿਆ। ਨਹੀਂ ਬਈ ਪੈਸੇ ਲੈ ਲੈ, ਪਾਲੀ ਨੇ ਜ਼ੋਰ ਲਾਇਆ, ਕੀ ਫਰਕ ਪੈ ਚੱਲਿਆ ਏ, ਕਹਿ ਕੇ ਉਹ ਹੋਰ ਅਗਾਂਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ। ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰਕੇ ਬੈਠ ਗਈ। ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ, 300 ਰੁਪਈਆ ਕਮਾਉਣ ਵਾਲੀ ਲਈ 10.5 ਆਨੇ ਭਲਾ ਕੀ ਮਾਇਨੇ ਰੱਖਦੇ ਸਨ। ਅਗਲੇ ਦਿਨ ਉਹ ਜਾਣ ਕੇ 5 ਮਿੰਟ ਦੇਰੀ ਨਾਲ ਆਈ। ਉਸਨੇ ਸੋਚਿਆ, ਅੱਜ ਪੀਪਲਸ ਬੱਸ ਤੇ ਨਹੀਂ ਸਗੋਂ ਪੈਪਸੂ ਰੋਡਵੇਜ ਤੇ ਜਾਵਾਂਗੀ, ਕੀ ਫਜ਼ੂਲ ਗੱਲ ਹੈ ਕਿ ਪੈਸੇ ਹੀ ਨਾ ਲਏ ਜਾਣ। ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ, ਓਏ ਆਉਂਦਾ ਹੁਣ ਕਿਉਂ ਭੇਰਵੀਂ ਵੱਡੀ ਹੈ, ਐਡੀ ਛੇਤੀ ਜਾਣਾ, ਮੀਂਹ ਆਉਂਦਾ ਏ। ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ, ਅੱਗੇ ਪਹੁੰਚਣਾ ਹੈ ਕਿ ਨਹੀਂ, ਮੜਕਾਂ ਨਾਲ ਹੀ ਆਉਂਦਾ ਏ। ਡਰਾਈਵਰ ਬੋਲਿਆ, ਚਲੋ ਬੀਬੀ ਬੈਠੋ ਅਗਲੀ ਸੀਟ ਤੇ। ਤਾਕੀ ਖੋਲਦਿਆਂ ਪਾਲੀ ਨੂੰ ਉਹਨੇ ਆਖਿਆ, ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ। ਪਿੱਛਿਓ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰਕ ਹੌਲੀ ਜਿਹੀ ਬੋਲਿਆ। ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ, ਸਭ ਚੁੱਪ ਕਰ ਗਏ। ਬੱਸ ਤੁਰ ਪਈ, ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ ਵਾਰ ਆਖਣ ਤੇ ਵੀ ਜੀਤ ਨੇ ਨਾ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ, ਇਸ ਬੇਈਮਾਨੀ ਵਿੱਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਏ, ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ, ਖੈਰ ਕੰਪਨੀ ਨਾਲ ਤਾਂ ਧੋਖਾ ਹੈ ਹੀ ਨਾ। ਉਹ ਸੋਚ ਰਹੀ ਸੀ ਕਿ ਬੱਸ ਖੜੀ ਕਰ ਇੱਕ ਚੈੱਕਰ ਚੜ ਗਿਆ। ਲੋਕਾਂ ਦੀਆਂ ਜਦੋਂ ਉਹ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤਰੇਲੀਓ ਤਰੇਲੀ ਹੋ ਗਈ, ਕਿੱਡੀ ਸ਼ਰਮ ਦੀ ਗੱਲ ਹੈ ਕਿ ਮੇਰੇ ਕੋਲ ਟਿਕਟ ਹੀ ਨਹੀਂ, ਮੈਂ ਆਖਦਿਆਂਗੀ ਕਿ ਕੰਡਕਟਰ ਨੇ ਦਿੱਤਾ ਹੀ ਨਹੀਂ, ਮੈਂ ਮੰਗਿਆ ਸੀ। ਫਿਰ ਉਸਨੇ ਸੋਚਿਆ, ਪਰ ਵਿਚਾਰਾ ਫਸੇਗਾ, ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਹੀ ਭੁੱਲ ਗਈ, ਪਰ ਨਹੀਂ ਮੈਂ ਕਾਹਨੂੰ ਝੂਠ ਬੋਲਾਂ। ਉਹਦੇ ਅੰਦਰੋਂ ਅੰਦਰੀ ਬਹਿਸ ਹੋਣ ਲੱਗੀ। ਇੰਨੇ ਨੂੰ ਚੈੱਕਰ ਉਹਦੇ ਕੋਲ ਆ ਪਹੁੰਚਿਆ, ਜੇ ਟਿਕਟ, ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ, ਇਹ ਬੀਬੀ ਮੇਰੀ ਭੈਣ ਹੈ, ਇਹਦਾ ਟਿਕਟ ਮੇਰੇ ਕੋਲ ਹੈ। ਟਿਕਟ ਦੇਖ ਕੇ ਚੈੱਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਹਣੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕੰਡਕਟਰ ਤੇ ਕੀਮਤੀ ਸਾੜੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿੱਚ ਮੁਸਕਰਾਇਆ। ਜੀਤ ਲੋਹਾ ਲਾਖਾ ਹੋ ਗਿਆ, ਚੈੱਕਰ ਛੇਤੀ ਨਾਲ ਹੀ ਬੱਸ ਵਿੱਚ ਉਤਰ ਗਿਆ। ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ, 60 ਰੁਪਈਆਂ ਵਿੱਚ ਗੁਜ਼ਾਰਾ ਕਰਨ ਵਾਲਾ ਖਬਰੇ ਕਿਸੇ ਦਿਨ ਰੋਟੀ ਖੁਣੋ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋ। ਹਸਪਤਾਲ ਵਿੱਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਢੀ ਬੇਚੈਨ ਹੋਈ। ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ ਉਦਾਸ ਜਿਹਾ ਜੀਤ ਉਹਦੇ ਕੋਲ ਆਇਆ। ਮੇਰੀ ਵੱਡੀ ਭੈਣ ਵੀ ਲਾਹੌਰ ਵਿੱਚ ਡਾਕਟਰੀ ਪੜ੍ਹਦੀ ਸੀ, ਹੱਲਿਆਂ ਵੇਲੇ ਉੱਥੇ ਹੀ ਮਾਰੀ ਗਈ, ਬਾਕੀ ਦੇ ਵੀ ਮਾਰੇ ਗਏ, ਮੈਂ ਰੁਲਦਾ ਖੁਲਦਾ ਇੱਧਰ ਆ ਗਿਆ। ਪੜ੍ਹਾਈ ਵੀ ਕਿੱਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਮੈਂ ਕੰਡਕਟਰ ਬਣ ਗਿਆ। ਆ ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ ਤੇ ਅੱਗੋਂ ਉਹਦਾ ਗਲਾ ਭਰ ਆਇਆ। ਪਾਲੀ ਡਾਢੀ ਬੇਚੈਨ ਹੋਈ, ਉਹਨੂੰ ਸਮਝ ਨਾ ਲੱਗੇ ਕਿ ਕੀ ਆਖਿਆ। ਇੰਨੇ ਨੂੰ ਬੱਸ ਆ ਗਈ, ਉਹ ਕਾਹਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ।
1: ਇਹ ਸੀ ਕਹਾਣੀ ਬੱਸ ਕੰਡਕਟਰ ਦਲੀਪ ਕੌਰ ਟਿਵਾਣਾ ਦੁਆਰਾ ਲਿਖੀ ਹੋਈ ਕਹਾਣੀ। ਇਹ ਕਹਾਣੀ ਜਿਹੜੀ ਆ ਸੱਚੀ ਇਨਸਾਨੀਅਤ, ਕਹਿੰਦੇ ਆ ਕਿ ਕਿਸੇ ਲਾਭ ਜਾਂ ਸਵਾਰਥ ਦੀ ਮਹਿਸ ਮੁਹਤਾਜ ਨਹੀਂ ਹੁੰਦੀ। ਰਿਸ਼ਤੇ ਜਿਹੜੇ ਆ ਸਿਰਫ ਖੂਨ ਨਾਲ ਹੀ ਨਹੀਂ ਬਣਦੇ, ਸਗੋਂ ਪਿਆਰ ਸਤਿਕਾਰ ਅਤੇ ਹਮਦਰਦੀ ਨਾਲ ਵੀ ਬਣਦੇ ਆ। ਵੰਡ ਵਰਗੀਆਂ ਦੁਖਦਾਈ ਘਟਨਾਵਾਂ ਜਿਹੜੀਆਂ ਕਦੀ ਜ਼ਿੰਦਗੀ 'ਚ ਹੋ ਜਾਂਦੀਆਂ, ਉਹਦੇ ਜ਼ਖਮ ਜਿਹੜੇ ਜ਼ਿੰਦਗੀ ਭਰ ਰਹਿ ਸਕਦੇ ਆ, ਪਰ ਜਿਹੜੀ ਮਨੁੱਖਤਾ ਆ ਉਹਨਾਂ ਜ਼ਖਮਾਂ ਨੂੰ ਮਰਮ ਵੀ ਦੇ ਸਕਦੀ ਆ। ਸਾਡੀ ਜਿਹੜੀ ਦੂਜਿਆਂ ਪ੍ਰਤੀ ਦਇਆ ਅਤੇ ਸਹਿਯੋਗ ਜਿਹੜਾ ਸਮਾਜ ਨੂੰ ਹੋਰ ਸੁੰਦਰ ਬਣਾ ਦਿੰਦਾ ਆ। ਸੋ ਇਹ ਸੀ ਬੱਸ ਕੰਡਕਟਰ ਕਹਾਣੀ ਡਾਕਟਰ ਦਲੀਪ ਕੌਰ ਦੁਆਰਾ ਲਿਖੀ ਹੋਈ। ਚਲੋ ਅੱਗੇ ਜੈ ਜੀ ਵੀ ਤੋਂ ਸੁਣਦੇ ਹਾਂ ਮਹਾਰਾਜੇ। ਮਹਾਰਾਜੇ ਕੌਣ ਹੁੰਦੇ ਆ?
0: ਦੇਖੋ ਗੱਡੀ ਕਿੰਨੀ ਵਧੀਆ ਰੱਖੀ ਆ, ਮਾੜਾ ਧਿਆਨ ਤਾਂ ਉਧਰ ਨੂੰ ਮਾਰ,
3: ਮੈਨੂੰ ਐਨਕਾਂ ਤਾਂ ਠੀਕ ਕਰ ਲੈਣ ਦੇ।
0: ਨੰਬਰ ਪਲੇਟ ਹੀ ਬੜੀ ਟੌਪ ਦੀ ਲਾਈ ਆ, ਮਿਸਟਰ ਸਿੰਘ ਲਿਖਿਆ ਉੱਤੇ।
3: ਉਹ ਮੁੰਡੇ ਵੀ ਤਾਂ ਆਪਣੇ ਹੀ ਲੱਗਦੇ ਆ।
0: ਉਹ ਤੂੰ ਗਾਂ ਹੋ ਕੇ ਤਾਂ ਦੇਖ, ਤੈਨੂੰ ਪਤਾ ਗੱਡੀ ਕੌਣ ਚਲਾਉਂਦਾ ਆ?
3: ਕੌਣ ਆ?
0: ਓਏ ਆਪਣਾ ਉਹ ਕੈਨੇਡੇ ਵਾਲਾ ਹਰਜਨ ਸਿੰਘ ਭੁੱਲਰ ਮੈਡਲਿਸਟ, ਉਹ ਸਾਰੀ ਦੁਨੀਆ ਭਰਾਵਾ ਉਹਨੂੰ ਜਾਣਦੀ ਆ।
3: ਔਰ ਨਾਲ ਦੇਖ ਜੈਜੀ ਵੀ ਬਣਿਆ ਬੈਠਾ।
0: ਉਹ ਭਰਾਵਾ ਜੈਜੀ ਵੀ ਉਹਦੇ ਦੇਖ ਤਾਂ ਸਹੀ ਗੱਡੀ 'ਚ ਉਹ ਬੈਠਾ, ਦੇਖ ਉਹਦੇ ਸੋਨੇ ਦਾ ਦੰਦ ਗਾਲ 'ਚ ਖੰਡਾ ਪਾਇਆ, ਉਹ ਭਰਾਵਾ ਅਸਲੀ ਆ।
3: ਉਹ ਭਰਾਵਾ ਅੱਜ ਕੱਲ ਨਕਲੀ ਵੀ ਬਥੇਰੇ ਬਣੇ ਫਿਰਦੇ ਆ।
0: ਓਏ ਅਸਲੀ ਤਾਂ ਇੱਕੋ ਹੀ ਆ ਭਰਾਵਾ, ਜਿਹਨੂੰ ਸਾਰੀ ਦੁਨੀਆ ਜਾਣਦੀ, ਸਾਰੀ ਦੁਨੀਆ।
3: ਉਹ ਭਾਈਆ ਪੰਜਾਬੀ ਕਿਸੇ ਤੋਂ ਘੱਟ ਨਹੀਂ, ਨਾਲੇ ਇਹਨਾਂ ਦੇ ਸ਼ੌਕ ਵੀ ਅਵੱਲੇ ਹੀ ਹੁੰਦੇ ਆ।
0: ਉਹ ਇਹਨਾਂ ਦਾ ਖਾਣਾ ਪੀਣਾ ਰਹਿਣਾ ਸਹਿਣਾ ਖੁੱਲਾ ਡੁੱਲਾ ਹੁੰਦਾ ਆ।
3: ਪੰਜਾਬੀ ਜਿੱਥੇ ਵੀ ਰਹਿੰਦੇ ਆ ਮਹਾਰਾਜਿਆਂ ਵਾਂਗ ਰਹਿੰਦੇ ਆ।
0: ਮੰਨ ਗਿਆ ਤੇਰਾ ਕਹਿਣਾ ਮਿੱਤਰਾ,
3: ਜੈਜੀ ਵੀ ਆ।

0: ਤੇਰੀਆਂ ਗੁਰਦੇਵ ਸਿੰਘ ਦੁਰਗਾਪੁਰੀਆ।
1: ਇਹ ਸੀ ਗਾਣਾ ਮਹਾਰਾਜੇ, ਗਾਇਆ ਸੀ ਜੈਜੀ ਵੀ ਨੇ। ਮਹਾਰਾਜੇ ਜਿਹੜਾ ਸ਼ਬਦ ਆ, ਇਹਦਾ ਮਤਲਬ ਜੋਸ਼ੀਲਾ ਪੰਜਾਬੀ, ਪੰਜਾਬੀਆਂ ਦੀ ਸ਼ਾਨ, ਸਵੈਮਾਨ, ਦਲੇਰੀ ਅਤੇ ਵਿਰਾਸਤ ਨੂੰ ਦਰਸਾਉਂਦਾ ਆ। ਇਹ ਕੋਈ ਮਹਾਰਾਜ ਮਹਾਰਾਜਿਆਂ ਨਾਲ ਨਹੀਂ ਇਹਦਾ ਕੋਈ ਲਿੰਕ। ਗੀਤ ਵਿੱਚ ਅਸਲੀ ਇਹਦਾ ਅਰਥ ਵਾ ਜਿਹੜਾ ਰਾਜਾ ਨੇ ਨਹੀਂ, ਸਗੋਂ ਲੋਕਾਂ ਨਾਲ ਆ, ਜਿਹੜੇ ਆਪਣੇ ਸਵੈ ਵਿਸ਼ਵਾਸ, ਹਿੰਮਤ ਅਤੇ ਉੱਚ ਕਿਰਦਾਰ ਦੇ ਨਾਲ ਰਾਜਿਆਂ ਵਰਗੀ ਜ਼ਿੰਦਗੀ ਮਾਣ ਨਾਲ ਜਿਉਂਦੇ ਆ। ਗੀਤ 'ਚ ਪੰਜਾਬ ਦੀ ਧਰਤੀ, ਪੰਜਾਬੀਆਂ ਦੀ ਬਹਾਦਰੀ, ਵੱਡੇ ਦਿਲ, ਦੋਸਤੀ ਨਿਭਾਉਣ ਦੇ ਗੀਤ ਅਤੇ ਆਪਣੀ ਪਛਾਣ 'ਤੇ ਮਾਣ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਸੋ ਇਹ ਸੀ ਜੈਜੀ ਵੀ, ਅਤੇ ਅਗਲੇ ਸੈਗਮੈਂਟ 'ਚ ਥੋੜ੍ਹੀ ਕਮੇਡੀ ਸੁਣਦੇ ਹਾਂ ਜੀ, ਚਾਚਾ ਬਿਸ਼ਨਾ ਅਤੇ ਕਮੇਡੀ।
2: ਓ ਸਾਧ, ਇੱਥੇ ਕੰਧਾਂ ਤਰਕੀਆਂ ਆਂਡਿਆ ਵਾ, ਇੱਧਰ ਮੇਰੀ ਵੀ ਗੱਲ ਸੁਣ ਲਾ। ਉਹ ਇੱਧਰ ਨਿਬੜ ਗਿਆ ਵਾ, ਓਏ ਆ ਜਾ, ਓਏ ਆ ਜਾ। ਠੇਕੇਦਾਰ
3: ਨਾ ਟੱਚ,
2: ਇਹ ਠੇਕੇਦਾਰ ਸਾਹਿਬ ਇੱਦਾਂ ਕਰੋ, ਆ ਕੰਧ ਦਾ ਕੰਮ ਤੇ ਨਿਬੜ ਗਿਆ,
3: ਵੀਰੇ ਦੀ ਕੰਧ ਹੋ ਗਈ ਆ,
2: ਵੀਰੇ ਦੀ ਕੰਧ ਹੋ ਗਈ ਆ, ਤੇ ਵੀਰੇ ਕੋ ਜਾ ਕੇ ਪੈਸੇ ਲੈ ਕੇ ਆਓ।
3: ਮੈਂ ਬਾਜ਼ ਮਾਰ ਲੈਣਾ ਵੀਰੇ ਨੂੰ,
2: ਮਾਰੋ ਮਾਰੋ ਬਾਜ਼ ਨੂੰ।
3: ਓ ਵੀਰਿਆ, ਓਏ ਆ ਜਾ, ਤੇਰੀ ਕੰਧ ਹੋ ਗਈ ਆ,
4: ਕੰਧ ਹੋ ਗਈ ਮੇਰੀ,
3: ਆ ਜਾ ਆ ਜਾ ਆ ਜਾ।
4: ਠੇਕੇਦਾਰ ਦਾ ਜ਼ਿਆਦਾ ਪ੍ਰਭਾਵ ਹੁੰਦਾ। ਠੇਕੇਦਾਰ, ਮੈਨੂੰ ਕੰਧ ਇਹੋ ਜਿਹੀ ਚਾਹੀਦੀ ਆ, ਮੈਂ ਤੈਨੂੰ ਦੂਰੀ ਦੀ ਯਾਦ ਕਰਾਂ, ਸਾਰਾ ਪਿੰਡ ਖੜ ਕੇ ਵੇਖੇ।
3: ਤੇਰੀ ਕੰਧ ਇਹੋ ਜਿਹੀ, ਸਾਰਾ ਪਿੰਡ ਵੇਖੂਗਾ। ਮੈਂ ਇੱਧਰ ਆਉਂਦਾ, ਪੈਸੇ ਲੈ ਲਈਏ।
2: ਪੈਸਿਆਂ ਦੀ ਗੱਲ ਕਰ,
4: ਪੈਸੇ
2: ਜਾਣ ਵਾਲੇ ਬਣੀ ਆਪਾਂ ਵੀ ਕਿਸੇ ਬੰਦੇ।
4: ਦੋ
2: ਦਿਨ ਲੱਗ ਗਏ ਮੈਨੂੰ ਇੱਥੇ,
3: ਕੋਈ ਗੱਲ ਨੀ,
4: ਹਜ਼ਾਰ ਦਾ ਸਾਰ ਲਾ
3: ਯਾਦ
2: ਕਰੇਗਾ ਵੀਰੇ, ਯਾਦ ਕਰੇਗਾ ਸਾਨੂੰ।
4: ਪਿਛਲਾ ਠੇਕੇ ਦਾ ਮਰ ਗਿਆ ਸਾਲਾ, ਕੱਲ ਮੈਂ ਫੋਨ ਕੀਤਾ ਤੇ ਆਪਣੇ ਵੀਰ ਨੂੰ ਭੇਜ ਦੇ ਕੰਧ ਕਰਦੇ, ਹੈਂ ਠੇਕੇ ਦਾ ਆਪਣਾ ਫਿਰਦਾ ਫੋਨ ਲਾਉਣਾ ਇਹਨੂੰ ਮੈਂ, ਉਹ ਨੰਬਰ ਕਿੰਨਾ ਪਿਛਲੇ ਦਾ ਚੇਤਾ ਭੁੱਲ ਗਿਆ, ਪਿਛਲਾ ਠੇਕੇ ਦਾ, ਪਿਛਲਾ ਠੇਕੇ ਦਾ।
2: ਠੇਕੇਦਾਰ
3: ਰੋਟੀ ਖਾ ਲਈਏ, ਦੋ ਮਹੀਨਿਆਂ ਚ ਆਪਾਂ ਨੂੰ ਦੋ ਕੰਮ ਆਈ, ਇੱਕ ਆਪਾਂ ਹੁਣ ਕਰਕੇ ਕੰਧ,
5: ਇੱਕ ਹੁਣੇ ਕਰਕੇ ਆਏ ਜਿਹੜੀ ਕੰਧ
3: ਵੀਰੇ ਜੀ,
5: ਉੱਥੋਂ ਨਿਕਲੂ ਕੰਮ ਆਪਾਂ ਨੂੰ ਹੋਰ।
3: ਮੈਂ ਇਹਨਾਂ ਨਿਕਲ ਆਇਆ, ਆਪਾਂ ਹੁਣ ਆ ਨੀ ਭੁਗਤਾਉਣਾ, ਲੈਂਟਰ ਪਵਾਉਣਾ ਕੱਲ ਨੂੰ ਬੱਜਰੀ, ਉਹਨਾਂ ਨੂੰ ਕਹਿ ਦਾਂਗੇ ਹੋਰ ਸਟਾ ਲਓ ਥੋੜੀ ਜਿਹੀ, ਹੈਨਾ।
5: ਹਾਂ ਏਦਾਂ ਹੀ ਕਰਾਂਗੇ,
3: ਕੰਮ ਇਹ ਵੀ ਤੈਨੂੰ ਦੇਣਾ ਹੁਣ, ਵੇਖੀ ਜਾਈ
5: ਫਿਰ ਕੰਮ ਬਥੇਰੇ,
3: ਆ ਵੀ ਤੇਰਾ ਕੰਮ, ਆਉਣ ਵਾਲੇ ਕੰਮ ਵੀ ਤੇਰੇ।
5: ਠੀਕ ਆ,
3: ਹੁਣ ਵੱਜਣ ਲੱਗ ਪਿਆ,
5: ਚੁੱਕ ਚੁੱਕ ਲੱਗਦਾ ਕੰਮ ਵਾਲੇ ਦਾ ਕਿਹਦਾ ਫੋਨ ਹੋਣਾ,
3: ਆ ਪਤਾ ਨੀ ਕਿਹੜਾ ਨੰਬਰ ਹੀ। ਹੈਲੋ
4: ਹੈਲੋ
3: ਹੈਲੋ
4: ਹੈਲੋ
3: ਹੈਲੋ
4: ਹੈਲੋ,
3: ਕੌਣ ਬੋਲ ਰਹੇ ਹੋ?
4: ਮੈਂ ਬੋਲਦਾ ਵੀਰਾ ਸ਼ਰਾਬੀ।
3: ਵੀਰਾ ਸ਼ਰਾਬੀ, ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ।
4: ਉਹ ਤੂੰ ਤੇ ਕਹਿੰਦਾ ਤੇਰੀ ਕੰਧ ਹੈ ਟੋਪ ਟਾਪ ਦੀ ਕੀਤੀ ਆ, ਸਾਰਾ ਪਿੰਡ ਖੜ ਕੇ ਵੇਖੂਗਾ।
3: ਹਾਂਜੀ,
4: ਉਹ ਕੰਧ ਤੇ ਤੇਰੀ ਡਿੱਗ ਪਈ ਆ।
3: ਕੰਧ ਡਿੱਗ ਪਈ?
4: ਆਹੋ।
1: ਇਹ ਸੀ ਵਿਸ਼ਨਾ, ਕੰਧ ਕੱਟ ਕੇ ਆਏ ਸੀ ਅਤੇ ਕੰਧ ਕਹਿੰਦੇ ਡਿੱਗ ਪਈ। ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ, 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਸਮਾਂ ਇਸ ਵੇਲੇ 9:55 ਹੋ ਗਏ ਨੇ ਅਤੇ ਪ੍ਰੋਗਰਾਮ ਨੂੰ ਖਤਮ ਕਰਨ ਦਾ ਸਮਾਂ ਵੀ ਬਹੁਤ ਕਰੀਬ ਕਰੀਬ ਆ ਗਿਆ। ਚਲੋ ਗੀਤ ਸੁਣਦੇ ਹਾਂ ਅਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਇਹੀ ਆਸ ਕਰਦੇ ਹਾਂ ਕਿ ਰਹਿੰਦਾ ਹੋਇਆ ਦਿਨ, ਪੂਰਾ ਹਫ਼ਤਾ, ਸਾਰੇ ਜ਼ਿੰਦਗੀ 'ਚ ਖੁਸ਼ੀਆਂ ਵਾਲਾ ਹੋਵੇ, ਤੰਦਰੁਸਤੀ ਵਾਲਾ ਹੋਵੇ। ਅਤੇ ਆਪਾਂ ਆਉਂਦੇ ਐਤਵਾਰ ਫਿਰ ਤੁਹਾਡੇ ਨਾਲ ਮਿਲਾਂਗੇ। ਤਦ ਤੱਕ ਰੱਬ ਰਾਖਾ ਅਤੇ ਗਾਣਾ ਸੁਣਦੇ ਹਾਂ ਇੱਕ, ਜਾਂਦੇ ਜਾਂਦੇ।